ਆਓ ਇੱਕ ਹੋਰ ਗੀਤ ਸੁਣਦੇ ਹਾਂ ਹਰਭਜਨ ਮਾਨ ਦੀ ਹੀ ਆਵਾਜ਼ ਵਿੱਚ। ਅੱਖੀਆਂ ਦਾ ਸਾਵਣ ਪਾਉਂਦਾ ਵੈਨ, ਰੋਂਦੇ ਨੈਣ ਤੂੰ ਪਰਦੇਸ ਗਏ ਹੋ।

0: रिले हो गया।
1: नमस्कार, ये आकाशवाणी है। खबरां दे नाल मैं यादविंदर सिंह। पहला इस बुलेटिन दियां खास खबरां। विदेश मंत्री डॉक्टर एस जयशंकर ने नवी दिल्ली विच भारत इंडोनेशिया सांझे कमीशन की मीटिंग की सह प्रधानगी की। सरकार का कहना है कि भारतीय घरां नूं विश्व पद्धर उत्ते सब तो घट कीमतों उत्ते रसोई गैस मिल रही है। सीबीआई वालों आईडीएफसी फर्स्ट बैंक अते एयू फाइनेंस धोखाधड़ी मामले के संबंध में चंडीगढ़ पंचकुला अते दिल्ली एनसीआर खेत्र च 6 टिकाणे उत्ते छापेमारी। भारतीय चोन कमीशन वालों वोटर सूचियां की विशेष गहन सोध के मद्देनज़र पंजाब के सारे 24,453 वोट केंद्रां ते विशेष कैंप लाए जा रहे ने। अज विश्व खुराक सुरक्षा दिवस मनाया जा रहा है। सेहत मंत्री जगत प्रकाश नड्डा ने सेहतमंद भविख लई सुरक्षित भोजन प्रति सरकार की वचनबद्धता नूं दोहराया। विदेश मंत्री डॉक्टर एस जयशंकर ने आज कहा है कि भारत ते इंडोनेशिया दरमियान सांझे कमीशन की मीटिंग 4 सालां दे वक्फे तो बाद हो रही है। उन्होंने कहा कि इस समय दौरान दुवल्ले संबंधा च अहम प्रगति हुई है। विदेश मंत्री ने नवी दिल्ली विच भारत इंडोनेशिया संयुक्त कमीशन की मीटिंग की सह प्रधानगी करदिया यह टिप्पणी की। उन्होंने कहा कि दोवां देशों ने पिछले साल दुवल्ले संबंधा की स्थापना के 75 साल पूरे होने का जश्न मनाया। डॉक्टर जयशंकर ने कहा कि वह राजनीतिक सुरक्षा, समुद्री व्यापार, निवेश, सेहत, फार्मास्यूटिकल, खुराक सुरक्षा, सैर सपाटा, सिक्ख्या, सभ्याचारक सहयोग समेत दुवल्ले सहयोग के सारे पहलुआ उत्ते डूंघाई नाल चर्चा करन लई उत्साहत ने। सरकार ने अज कहा है कि अंतरराष्ट्रीय पद्धर उत्ते एलपीजी दियां कीमतां विच तेजी नाल वाधे दे बावजूद भारतीय घरां नूं विश्व पद्धर उत्ते सब तो घट कीमतां उत्ते रसोई गैस मिल रही है। एक बयान विच पेट्रोलियम ते कुदरती गैस मंत्रालय ने कहा है कि भारतीय सिलेंडर किसी भी गुआंढी देश नालों सस्ता है अते अमरीका, आस्ट्रेलिया ते कैनेडा वर्गे विकसित अर्थचारियां विच कीमत तो बहुत घट है। इस विच कहा गया है कि प्रधानमंत्री उज्ज्वला योजना PMUY का एक लाभपात्री सालाना पहले 4 रिफल से 300 रुपए का सीधा लाभ तबादला प्राप्त करने तो बाद 14.2 किलोग्राम एलपीजी सिलेंडर ले 642 रुपए अदा करता है, जदों कि दिल्ली विच एक आम खपतकार ले प्रचून कीमत 942 रुपए है। घरेलू एलपीजी रसोई गैस की कीमत 14.2 किलोग्राम प्रति सिलेंडर 29 रुपए वधा दिती गई है। अज तो दिल्ली विच घरेलू एलपीजी की कीमत 942 रुपए हो जाएगी, जो कि पहला 913 रुपए सी। केंद्रीय जांच ब्यूरो सीबीआई ने कल आईडीएफसी फर्स्ट बैंक अते एयू फाइनेंस धोखाधड़ी मामले की जांच के सिलसिले विच चंडीगढ़ पंचकुला ते दिल्ली एनसीआर खेत्र च 6 टिकाणियां उत्ते छापे मारे। यह मामला हरियाणा सरकार के 8 विभागों अते चंडीगढ़ नगर निगम ते चंडीगढ़ रीन्यूएबल एनर्जी साइंस एंड टेक्नोलॉजी प्रमोशन सोसायटी क्रैसट दे दो विभागों च 661 करोड़ रुपए के गबन अते सरकारी धन की हेराफेरी नाल संबंधित है। सीबीआई ने एक बयान विच कहा कि बेनेमियां अते अपराध तो रकम हासिल करन दे मामले विच हरियाणा काडर के सीनियर लोक सेवकां अते एक निजी सलाहकार फर्म के डायरैक्टर के रिहायशी टिकाणियां ते छापे मारे गए ने। जांच दौरान पता लगा है कि लोक सेवकां ने बैंक अधिकारियों नाल गंढ तुप की हुई सी अते खाते खोलन, धन के तबादले अते गबन च मदद भी की। सीबीआई इस मामले च पहला ही दो विभागों के लोक सेवकों की भूमिका का वेरवा दिंदियां पहली चार्जशीट दाखिल कर चुकी है। भारतीय चोन कमीशन वालों की जा रही वोटर सूचियां की विशेष गहन सोध के मद्देनज़र पंजाब च अज सवेरे 10 बजे तो सूबे के सारे 24,453 वोट केंद्रां उत्ते विशेष कैंप लाए जा रहे ने। पंजाब दे मुख चोन अफसर अनंतिता मित्रा ने दस्या है कि यह एक रोज़ा विशेष कैंप प्री मैपिंग नूं होर तेजी नाल अंजाम देने लई लगाए जा रहे ने। वोटर मैपिंग नूं सुचजे ढंग नाल नेपरे चढ़ाउण लई BLOs कैंप विच शाम 4 बजे तक मुहैया रहणगे। श्रीमती मित्रा ने सूबे दे सारे वोटरां नूं इन्हां कैंपां च सरगर्मी नाल हिस्सा लैण दी अपील कीती है। सूबे च चल रहे इस अमल बारे बूथ पद्धर दे अधिकारी ने वधेरे जानकारी दिंदिआं दस्सिआ।
0: ਮੈਪਿੰਗ ਕਰੀ ਹੈ 70-80% ਰੁਕੀ ਹੈ ਉਸ ਤੋਂ ਬਾਅਦ ਵੀ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਅਸਾਂ ਇਹ ਲਾਈਨਾਂ ਲਾ ਕੇ ਲੱਗੇ ਡਾਕੂਮੈਂਟਸ ਹੈ ਆਧਾਰ ਕਾਰਡ ਬਰਥ ਸਰਟੀਫਿਕੇਟ ਪਾਸਪੋਰਟ ਆਈਡੀ ਰਜਿਸਟਰੀ ਦੀ ਕਾਪੀ ਹੁੰਦੀ ਹੈ ਉਹ ਅੱਠ ਡਾਕੂਮੈਂਟ ਹੈਗੇ ਔਰ 8-4 ਸਾਨੂੰ ਚਾਹੀਦੇ 2 ਜਾਂ 3 ਦਿਨ ਮੈਪਿੰਗ ਕਰਨ ਵਾਸਤੇ 2 ਜਾਂ 3 ਦਿਨ ਦਾ ਬੇਸ ਲੈ ਕੇ ਸਰਦਾ ਉਹਦੇ ਨਾਲ ਸਾਡੀ ਮੈਪਿੰਗ ਹੋ ਰਹੀ ਹੈ ਤੇ ਜਿਹਦੇ ਨਹੀਂ ਹੋਈ ਉਹਨੂੰ ਕਰਾ ਰਹੇ ਅਸੀਂ ਨਾਲ ਬੁਲਾ ਕੇ ਹੈਲਪ ਕਰਕੇ ਆਨਲਾਈਨ ਕਰਾ ਰਹੇ ਅਸੀਂ
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਏ @AIRRNU ਜਲੰਧਰ ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦਾਂ ਉੱਤੇ ਮਾਲੀ ਲੈਣ ਦੇਣ ਇਮਾਰਤਾਂ ਦੀ ਉਸਾਰੀ ਅਤੇ ਜਾਇਦਾਦਾਂ ਦੀ ਖਰੀਦੋ ਫਰੋਖਤ ਉੱਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਏ ਇਹ ਨਿਰਦੇਸ਼ ਸ੍ਰੀ ਸ਼ਾਹ ਦੀ ਪ੍ਰਧਾਨਗੀ ਹੇਠ BSF ਦੇ ਤ੍ਰਿਪੁਰਾ ਸਰਹੱਦੀ ਸਦਰ ਮੁਕਾਮ 'ਚ ਉੱਤਰ ਪੂਰਬੀ ਰਾਜ ਦੇ ਸਰਹੱਦੀ ਖੇਤਰਾਂ ਸਬੰਧੀ ਹੋਈ ਮੀਟਿੰਗ ਦੌਰਾਨ ਜਾਰੀ ਕੀਤੀ ਗਈ ਗ੍ਰਹਿ ਮੰਤਰੀ ਨੇ ਪਿਛਲੇ 5 ਸਾਲਾਂ ਦੇ ਜ਼ਮੀਨ ਦੇ ਰਿਕਾਰਡਾਂ ਦਾ ਆਡਿਟ ਕਰਨ ਦੀ ਵੀ ਹਦਾਇਤ ਕੀਤੀ ਸ੍ਰੀ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਿਰੁੱਧ ਲਗਾਤਾਰ ਮੁਹਿੰਮ ਚਲਾਈ ਜਾਣੀ ਚਾਹੀਦੀ ਏ ਤੇ ਅਨੁਸ਼ਾਸਨ ਨੂੰ ਯਕੀਨੀ ਬਣਾਉਣਾ ਸੂਬਿਆਂ ਦੀ ਜ਼ਿੰਮੇਵਾਰੀ ਏ ਉਨ੍ਹਾਂ ਨੇ ਕੁਲੈਕਟਰਾਂ ਅਤੇ GST ਅਧਿਕਾਰੀਆਂ ਅਤੇ ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ CBDT ਨੂੰ ਨਕਲੀ ਕਰੰਸੀ ਦਾ ਸਰਵੇਖਣ ਕਰਨ ਦੀ ਸਿਖਲਾਈ ਦੇਣ ਦੇ ਵੀ ਨਿਰਦੇਸ਼ ਦਿੱਤੇ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਜਾਰੀ ਹੋਣ ਮਗਰੋਂ ਸਬੰਧਤ ਮੁੱਦਿਆਂ ਦੀ ਜਾਂਚ ਅਤੇ ਉੱਤਰ ਕਾਪੀਆਂ ਦੇ ਮੁੜ ਮੁਲਾਂਕਣ ਲਈ ਆਨਲਾਈਨ ਅਰਜ਼ੀ ਜਮ੍ਹਾਂ ਕਰਾਉਣ ਦੀ ਅੱਜ ਆਖਰੀ ਤਰੀਕ ਏ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਸੋਸ਼ਲ ਮੀਡੀਆ ਪੋਸਟ ਵਿਚ ਦੱਸਿਆ ਏ ਕਿ ਪੋਰਟਲ ਅੱਧੀ ਰਾਤ ਤੱਕ ਖੁੱਲ੍ਹਾ ਰਹੇਗਾ ਬੋਰਡ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਏ ਕਿ ਉਹ ਆਖਰੀ ਤਰੀਕ ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਭਰ ਕੇ ਜਮ੍ਹਾਂ ਕਰਵਾ ਦੇਣ ਅੱਜ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ ਇਹ ਦਿਨ ਭੋਜਨ ਸੁਰੱਖਿਆ ਨੂੰ ਸਾਂਝੇ ਅਧਿਕਾਰ ਅਤੇ ਜ਼ਿੰਮੇਵਾਰੀ ਵਜੋਂ ਉਜਾਗਰ ਕਰਦਾ ਹੈ ਅਤੇ ਸਮੂਹਕ ਕਾਰਵਾਈ ਲਈ ਸ਼ਕਤੀਸ਼ਾਲੀ ਮੌਕੇ ਵਜੋਂ ਕੰਮ ਕਰਦਾ ਹੈ ਇਸ ਸਾਲ ਦਾ ਥੀਮ ਸਮੱਸਿਆ ਤੋਂ ਹੱਲ ਤੱਕ ਹਰ ਜਗ੍ਹਾ ਸੁਰੱਖਿਅਤ ਭੋਜਨ ਖੇਤ ਤੋਂ ਪਲੇਟ ਤੱਕ ਸਫਾਈ ਅਤੇ ਵਿਗਿਆਨਕ ਢੰਗ ਤਰੀਕਿਆਂ ਰਾਹੀਂ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸਿਹਤਮੰਦ ਭਵਿੱਖ ਲਈ ਸੁਰੱਖਿਅਤ ਤੇ ਸਾਫ਼ ਸੁਥਰੇ ਭੋਜਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਏ ਅੱਜ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦੇ ਮੌਕੇ ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਨੇ ਨਾਗਰਿਕਾਂ ਨੂੰ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਅਪਣਾਉਣ ਅਤੇ ਸਿਹਤਮੰਦ ਤੇ ਆਤਮ ਨਿਰਭਰ ਭਾਰਤ ਬਣਾਉਣ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਸ੍ਰੀ ਨੱਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਣਾ ਪਕਾਉਣ ਵਾਲੇ ਤੇਲ ਦੀ ਖਪਤ ਨੂੰ 10% ਘਟਾਉਣ ਅਤੇ ਬਿਹਤਰ ਸਿਹਤ ਤੇ ਇੱਕ ਮਜ਼ਬੂਤ ਰਾਸ਼ਟਰ ਲਈ ਸੰਤੁਲਿਤ ਖੁਰਾਕ ਅਪਣਾਉਣ ਦੇ ਸੰਦੇਸ਼ ਨੂੰ ਵੀ ਦੁਹਰਾਇਆ ਇਸ ਸਾਲ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦਾ ਵਿਸ਼ਾ ਏ ਸਮੱਸਿਆ ਤੋਂ ਹੱਲ ਤੱਕ ਹਰ ਥਾਂ ਸੁਰੱਖਿਅਤ ਭੋਜਨ ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਸਵੇਰੇ ਨਵੀਂ ਦਿੱਲੀ 'ਚ ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ ਪਹਿਲ ਦੇ 77ਵੇਂ ਐਡੀਸ਼ਨ 'ਚ ਹਿੱਸਾ ਲਿਆ ਡਾਕਟਰ ਮਾਂਡਵੀਆ ਨੇ ਕਿਹਾ ਕਿ ਸਾਈਕਲਿੰਗ ਧਰਤੀ ਨੂੰ ਸਾਫ਼ ਸੁਥਰਾ ਰੱਖਦੀ ਏ ਅਤੇ ਟ੍ਰੈਫਿਕ ਜਾਮ ਦੀ